0: ก็ละขอละของเมียฟันนี่นอนนี่ได้ไอ้ฮะโอบอต้าแมวโนบอต้าหนูแมวโนมีว่ากันลายหมอนหมอนแจนเต็นตะกูลสีหวานะกูรังยูนิคละไงนะอาวะเซนควันนี่ฮะมันนะชาวนอนอาวะตะแกนแมวเนี่ยวันตาวันเฮนี
1: ่ยะตบิลิกิติบันิทาเจนขัดกันจีตบิลิบันิกสัมพันธ์สามัญอัตบ32เรนทัลแอนด์แคทริงเซอร์วิสเชอร์กันมาไปยังจี
0: เอ๊ะว้าวใครก็ไม่ฮะไปเหรอฮู้นะฮะต้า
2: हजुर हरकी सेवामा सम्पूर्ण नयाँ सामानको साथमा सदरमुकाम सरीकोटमा विवाह व्रतबन्ध सेमिनार सभा सम्मेलन उत्सव पिकनिक जस्ता विभिन्न कार्यक्रमका लागि हामीलाई सम्झनुहोस्। हामी आवश्यक परे भोजपति तथा शुभ कार्यका लागि अनुभवी तथा दक्ष कुक वेटर मसालजी उपलब्ध गराउँदछौ। यहाँ आवश्यक चाइनिज टेन्ट साइज कुर्सी भाँडाकुँडा कार्पेट म्युजिक सिस्टम बत्ती लगायतका सामानहरू भाडामा पाइनुका साथै हाफ तथा फुल क्याटरिङ पनि गरिन्छ।
3: ग्राहकको सन्तुष्टि नै हाम्रो सफलता। सम्पर्कको लागि कुमार श्रेष्ठ 98512482383 98412482383 र कृष्ण श्रेष्ठ 98640021
4: बैतेश्वर रेन्टल एन्ड क्याटरिङ सर्भिस चरकोट दोलखा।
5: यो हो हाम्रो रेडियो 103.4 मेगाहर्ट्ज।